0: ਦਰ ਅਗਿਆ ਮੁਝ ਘਰ ਹੋ ਜੇ।
1: ਜਜ਼ਾਕ ਅੱਲਾ, ਜਜ਼ਾਕ ਅੱਲਾ, ਜਜ਼ਾਕ ਅੱਲਾ। ਸਿੰਧੀ ਵੇਦਨਾਥ ਮਾਸ਼ਾਅੱਲਾ,
2: ਮਾਸ਼ਾਅੱਲਾ
1: ਆਪ ਥੋੜ੍ਹਾ ਸਾ ਜੋ ਹੈ ਆਪਣਾ ਸਤਿਗੁਰ ਕੀ ਸ਼ਾਨ ਮੇਂ ਜੋ ਹੈ।
0: ਓਹੋ।